0: ਉਸ ਹੀ ਨਾਦੀਨ ਕਾਸਿਖਾਨ
1: ਕਾਢਿਆ ਸਾਪੋਨੀ ਕਰਾਰਿਸ ਵੈਂਟਨ ਇਦੇ ਸਾਂਪੁਰੂਸ ਨੈਂਟਨ ਵੈਂਟਨ ਪੇਂ ਅਬੇਹ ਨਿਆਨੀ ਸਾਨੀ ਲਿਆਨ ਲਿਆਨਾਨ